ਅਖਲ ਮੈਂ ਤੇਲਗੇ ਥਰਮ ਕੇ ਆਸਨ ਦੋਕਤਨ ਤਹਨ ਜਰੀ ਬਸੀ ਆਕਾਸ਼ਵਾਨੀ ਇੰਫਾਲ ਕੀ ਐਫ ਐਮ ਸੰਗਾਈ ਚੈਨਲ ਦਿਗਨੀ ਹੋਜੀ ਪੁੰਪੋ ਮਸੀਦਾ ਪੂਦਨ ਲਕਚਰੀ ਤੋਂਗਾਂ ਤੋਂਗਾਂ ਬਾ ਸੇਸਕ ਪਸਿੰਗ ਦਿਗੀ ਮਨੀਪੁਰੀ ਫਿਲਮੀ ਸੇ ਸਿੰਗ ਖੁਦਲ ਗਿਹਨ ਮਦ ਤਾਮੀ ਨਸੀ ਮਮਲ ਨਾਈ ਡਰਵ ਥਮੋਈ ਫਿਲਮ ਸੇ ਦਿਗੀ ਅਰਬਿੰਦ ਮਦੀ ਪੁਸਪਰਾਨੀ ਅਨੀ ਗੇ ਪੁੰਬ ਖੋਂਜਲ ਦਾ ਬਿਨੂ ਰੰਜਨ ਓਇਨਾਮ ਨਾ ਸੈਰੇਂਗ ਬਾ ਮਦੀ ਤੋਨੀ ਅਹਿਬਮ ਨਾ ਸੈਰਾਂਗ ਬੀ ਸ਼ੇਨੀ ਮਿਓਏ ਬੇ ਖੋਈ ਗੀ ਪੁੰਸੀ ਦਾ ਮਰੂਏ ਨਾ ਨਿਪੀ ਓਬੀ ਸਿੰਘ ਗੀ ਪੁੰਸੀ ਦਾ ਨੋਂਗ ਮਨਤ੍ਰਗ ਨੋਂਗ ਮਦੀ ਕੁੰਦੋ ਲੈਰਾਂਗ ਮਹਾਕੀ ਮਗੁਨ ਕੁੰਦੋ ਲੈਰਾਂਗ ਮਹਾਕੀ ਫਜਬਾ ਸੋਈ ਦੇ ਨਮਕੀ ਖੰਗਲਕਨੀ ਖੰਗਲਕਪ ਮਿਕੁਪ ਥੇਂਗਨਖਰਬ ਮਿਕੁਪਸੁ ਯਾਉਬਿਰਮਲਗਨੀ ਖੁਦਲ ਤੁਗਜਰੀ ਮਮਲ ਨਾਇਡ੍ਰਬ ਥਮੋਈ ਫਿਲਮ ਸਿਦਗੀ ਕੁੰਦੋ ਲੈਰਾਂਗ